ਧਾਦਾ ਧਿੰਦਾ ਕਰਦਾ ਧਿੰਦਾ ਧਿੰਦਾ ਕਹਤੇ ਤੇ ਤਾਂ ਟਾਕਰ ਧਿੰਦਾ ਕਹਤੇ ਤੇ ਤਾਂ ਟਾਕਰ ਧਿੰਦਾ ਕਹਤੇ ਤੇ ਤਾਂ ਧਾ ਕਤ ਕਹਤੇ ਤੇ ਤਾਂ ਧਾ ਕਤ ਕਹਤੇ ਤੇ ਤਾਂ ਧਾ ਧਾਦਾ ਧਿੰਦਾ ਕਰਦਾ ਧਿੰਦਾ ਧਿੰਦਾ ਕਹਤੇ ਤੇ ਤਾਂ ਟਾਕਰ ਧਿੰਦਾ ਕਹਤੇ ਤੇ ਤਾਂ ਟਾਕਰ ਧਿੰਦਾ ਕਹਤੇ ਤਾਂ ਧਾ ਕਹਤੇ ਤੇ ਤਾਂ ਧਾ ਕਤ ਕਹਤੇ ਤੇ ਤਾਂ ਧਾ ਧਾਦਾ ਧਿੰਦਾ ਕਰਦਾ ਧਿੰਦਾ ਧਿੰਦਾ ਕਹਤੇ ਤੇ ਤਾਂ ਟਾਕਰ ਧਿੰਦਾ ਕਹਤੇ ਤੇ ਤਾਂ ਟਾਕਰ ਧਿੰਦਾ ਕਹਤੇ ਤੇ ਤਾਂ ਧਾ ਕਤ ਕਹਤੇ ਤੇ ਤਾਂ ਧਾ ਕਤ ਕਹਤੇ